ਜੀ ਵੈਸੇ ਹੀ ਮੈਸੇਜ ਬਰੀਡ ਕਮਾ ਅੱਛਾ ਕੱਲ ਮੈਨੂੰ ਵੀ ਸ਼ਾਮਿਲ ਕਰੇ ਨੋ ਬਖਨ ਵਾਣ ਮਖਾ ਮੈਸੇਜ ਮੈਂ ਫੁੱਲ ਰੀਡ ਕਾ ਅਸਲਾਮ ਅਲੈਕੁਮ ਐਂਡ ਵੈਲਕਮ ਮਾਈ ਡੀਅਰ ਬ੍ਰੋ ਹਾਊ ਆਰ ਯੂ ਬਹੁਤ ਜ਼ਿਆਦਾ ਮੈਂ ਥੈਂਕ ਯੂ ਖੁਸ਼ਹਾਲ ਹੋ ਗਿਆ ਸੁਲੇਮਾਨ ਨੂਰ ਐਂਡ ਜ਼ੁਬੈਦਾ ਨੂਰ ਔਰ ਚਿਕਮ ਨਾਨੂ ਰੂਪ ਮਾਮਾ ਹੋ ਮਾਨ ਹੁਮ ਡੇਰ ਦਰ ਤਾਂ ਇੰਤਜ਼ਾਰ ਦੇ ਆਇਸ਼ਾ ਖਾਨ ਐਂਡ ਮਰੀਮ ਖਾਨ ਤੇ ਮਿਜਕਮ ਦੇ ਕਹਿਣਾ ਨੂੰ ਸਲਾਮ ਦੇ ਵਾਲੇਕੁਮ ਸਲਾਮ ਰਹਿਮਤੁਲਾਹਿ ਵਰਕਾਤੁਹੂ।

0: ਅਠਾਰਾਂ ਸਹੀ ਲੋਟ ਡੇਰ ਜੋ ਤਮਨਾ ਦੇ ਖਿਆਲ ਕਰ ਲਿਓ ਜਹਾਨ ਨਾ
1: ਬਾਈ ਲਿਸਨਰ ਸਰੋ
0: ਹਾਂ ਸਰ ਸਰ ਸਰ ਸਰ
1: ਆਨਾ ਦੇ ਕਰ ਰਹਾ ਸਰ ਜਹਾਨ ਤਾਂ ਗ੍ਰੇਡ ਮਾਲਿਕ ਤਾਂ
0: ਹਾਂ
1: ਸਰ ਲਿਸਨਰ ਤਾਂ
0: ਹਾਂ
1: ओके
0: आला फिर देर जो तमन्ना यो जहान मन्ना शुक्रिया देर जो तमन्ना और बिल्कुल अमिर सर रोगला यानी जूझ मजूझ देखिए ना देर जो तमन्ना यो

0: ਜੀ ਬਿਲਕੁਲ ਤੇ ਸਰ ਪ੍ਰੋਗਰਾਮ ਸ਼ੇ ਕਲਰ ਸਾਹਿਬ ਗੁਰੇ ਕਿਮ ਜਨ ਆਰ ਸੀ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਹਲੋ ਵਾਲੇਕੁਮ ਸਲਾਮ ਜੀ ਸੁਖਬਰ ਕਿਮ ਜਨ
1: ਜ਼ੋਨੀ
0: ਹਟਕ ਫਰਾਮ ਕਰਕ ਜ਼ੋਨੀ ਹਟਕ ਦਾ ਪ੍ਰੋਗਰਾਮ ਸ਼ੇ ਕਲਾ ਇਸ ਤਣੀ ਮਾਸ਼ੀ ਵੈਲਕਮ ਇਨ ਵੇ ਆਈ ਬਿਲਕੁਲ ਦੱਸੋ ਕਿ ਪ੍ਰੋਗਰਾਮ ਸ਼ੇ ਸੌਂਗ ਚ ਕਿਵੇਂ ਕਹਿਣਾ ਆਦਰ ਮਨੂਰ ਮੁਫਿਆਲ ਸੌਂਗ ਖੋ ਸੋ ਅੱਛਾ ਯੋਰ ਮੈਂ ਦੇ ਚੱਕ ਵਜ਼ੀਰਿਸਤਾਨ ਦਾ ਕਸਾ ਦੱਸ ਗਾਣਾ ਦੋ ਅੱਛਾ ਦਾ ਬਿਲਕੁਲ ਦਾਰ ਸਰ ਔਰ ਵੇ ਕਹਿਣਾ ਸਭ ਯਹੀ ਪਦੇਖ ਸੇ